0: IKEA presents
1: Bahadur Henry.
2: Bismillahirrahmanirrahim. Assalamu alaikum.
3: Assalamu alaikum.
2: ਦੇ ਰਾਜੇ ਗੜੂ ਗੇ ਫਿੰਤਰ ਨੰ ਉਫਾ ਵੇਰੀ ਪਾਚ ਵੇਰੀ ਤੋ ਹਕੰ ਗੇ ਦੇ ਬਾਜ ਵੇਰੀ ਹਿੰਦੂ ਨਕੇ ਮੇ ਦੇ ਪ੍ਰੋਗਰਾਮ ਆ ਕੀ ਮੇ ਬਦਲ ਕੋਲੀ ਅਲਗਨ ਨਸਟ ਲਾਇਦਰੀਸ
3: ਆ ਤੇ ਅਲਗਨ ਆਤਫਾ
2: ਆਤਫਾ ਕੀ ਨਤੋ
3: ਅਲਹਮਦੁਲਿਲਾ ਨਸਟ ਕੀ ਨਤੋ
2: ਅਲਗਨ ਸਰੰਗਲ ਇਰਾਦ ਕਰਵੀ ਤੀ ਅਲਗਨ ਮੰਗੇ ਇਹੁਨ ਥਰੀਮ ਵੇ ਸਰੰਗਲ ਵਾਣ ਕਮ ਅਲਗਨ ਮੇ ਉਮੀਦ ਕੁਰਾ
3: ਅਦ ਅਲਗਨ ਮੰਗ ਮੇ ਦੇ ਸਾਗਰ ਤੇਰੇ ਸਿੰਘ ਮਾ ਹਮੇ ਪ੍ਰੋਗਰਾਮ ਆ ਕੀ ਗਾ ਕੁਰਿਆ ਦਾਣ ਦੇ ਮੇ ਦੇ ਤਾਰੀਖ ਬਲਾਇਰੋ ਮੇ ਦੇ ਕੀ ਮੀ ਸਤਾਰਾ ਜ਼ੋ ਕੈਦਾ ਸਾਸਤੇ 40 ਹਤੇ ਮੀਲਾਦੀ ਤਾਰੀਖੋਂ ਮੇਦਕੇ ਫਹਿਮੇ ਦੇਹਾ ਸਭਿਸ
2: ਤੈਂ ਮੇਦਕੇ ਹਫਤਾਗੇ ਅੰਗਾਰੋ ਦਵਸ ਹਫਤਾਗੇ ਮੇਦ ਤੇਰੇ ਮਿਹਾਰੋ ਮੈਨ ਮੀ ਆਦੇਵਨੀ ਬੁਰੂਨਕ ਨਿਮੁਨਿ ਕੇ ਤੋ ਮੇਦਕੇ ਬੁਰੂਨਕ ਤੁਗੇ ਫਹੁ ਦਵਸ ਬੁਰੂਨਕ ਤੁਗੇ ਸਾਧਵਣ ਦਵਸ ਮੇਦ ਇਸ ਪ੍ਰੋਗਰਾਮ ਗੇ ਤੈਂ ਹਮ ਇਹਨ ਦਵਸ ਤੋ ਹੈ ਕੇ ਇੱਕ ਗੁੱਤ ਮੁਹਿਮ ਬੈਤੰ ਇਬੁਹਰਿ ਇਹਦ ਐਮ ਫਹੁਗੇ ਖਬਰ ਤੋਗੇ ਅਦਾ ਹਮ ਕੁਰੁਨ ਤਵੇ ਫੁਨ ਹੁਰਿ ਫੁਰਸੋ ਤੋਗੇ ਵਾਹਗਤ ਬੁੱਧਿਵੇਰੀ ਬਾਹੇ ਤਵੇ ਫੁਲਣਾ ਹਿੱਸਾ ਕੋਲੋ ਮੇਹ ਗੋਸ ਮੇ ਕਾਲ ਹਮ ਹੁਰੀ ਹੱਕ ਮਿਸ ਉੜੇ ਨਿਗੇ ਤੋ ਕੁਲੀ ਵਰ ਖਬਰ ਤੱਕ ਵਿਸ ਤਵੇ ਫੁਲੋਂ ਇੰਤਜ਼ਾਰ ਕੁਰਵਾ ਐਨ ਮਿਸ ਤਵੇ ਫੁਲੋਂ ਐਮ ਏ ਬੜਾ ਇੰਤਜ਼ਾਰ ਕੁਰਵਣੀ ਤੁਹੁਗੇ ਮੌਲੂ ਮੇ ਦੁਇ ਸਮ ਵਰ ਮੁਹਿਮ ਮੌਲੇ ਅਦੁਗੇ ਜ਼ੁਆਨ ਜੀਲ ਦੁਲਹਿਓ ਜੀਲਕੰ ਹਿਦਮ ਕੁਰਨ ਜਿਹੇ ਕੰਤਥਾ ਕੀ ਕੁਬੈ ਹੇਯੇ ਦੈਂ ਜ਼ੁਆਨੁ ਦੁਲਹਿਓ ਕਮਕੀ ਕੌਮਗੇ ਮੁਸਤਕਬਲ ਟਕ ਵਰ ਮੁਹਿਮ ਕਮੇ ಎಮಿ ಜುವಾಣುಗೆ ದುಳಹೊಕ್ಕಮಟ್ಟಕ ಕುರಂಜೆಯ ಕಂದತಕ ದೇತರೇಗ ತಿಬೇಫುಳುಂಗೆ ಖಿಯಾಲ್ಫುಳು ತಂಗ ಹಿಸ್ಸಾ ಕೊಲ್ಲವ್ವ ಪಿ ಎಸ್ ಎಮ್ ಎ ಐ ವಡಾಗಿನ ಬಾಜುವ ಹಿಂದೂರಿ ನಂಗವಾಫ ಮೆಸೇಜ್ ಕೊಲ್ಲವ್ವ ನೋಡಿ ತಿನ್ನ ಹತ್ತರೆ ಸುಮೆಂಗಾಯ್ ಸುಮೆಂಗಾಯಕ ಗುಳುವಾಲವ್ವ ನನ್ನ ನೋಟ್ ಕೊಲ್ಲವ್ವ ಅದುಗೆ ಜುವಾನ್ ಜೀಲು ದುಳಹೆಯ ಜೀಲಕಂ ಹಿದ್ಮ ಕುರಂಜೆಯ ಕಂದತಕಿ ಕುಬೇಹಯ್ಯೆ
3: ದೆಂ ಅಮೌಲು ಆಯ್ಕೆ ಗಮ ಅದೇ ತಿಬೆ ಫುಳುಂಗೆ ಫುರ್ಸತ್ತೆ ಉಣ್ಣಾಣೆ ಲವೇ ದ್ವೇಡೆ ಆತ್ಮ ಎ ಫುರ್ಸತ್ ಸೆ ಬೈ ಪಿ ಎಸ್ ಎಮ್ ಎ ಆ ಮೆದುರ್ಕೊ ತಿಬೆ ಫುನದವೇ ರಿಕ್ವೆಸ್ಟ್ ಕುರೆವೇನಿ ಎಂ ವೇಮ ಏಕಂತ ವೆಸ್ ಕುರಿಯ ಗೆಂದವ ಹೈಗಡ್ ಫನ್ಸಾ ಸಿಂಗ್ ಮಹಮೆ ಎ ಫುರ್ಸತ್ ಉಣ್ಣಾಣೆ

0: ਗੜਿੰਗ ਹਿੰਦਰ ਹੈ ਗੜੀ ਬਾਵਿਸ ਮਿੰਟ ਤੇਰਾ ਸੈਕੰਡ ਮੇ ਦਿਵੇ ਰਾਜਯਗੜ ਦਿਵੇ ਰਾਜਯਗੜ ਗੜਸ ਤੇ ਮੰਦੀ ਬਾਜ ਜੋ ਹਿੰਦੂ ਨੇ ਪ੍ਰੋਗਰਾਮ ਹਿੰਦੂ ਨੇ ਹਤੇ ਕੀ ਖਬਰ ਮੇ ਖੰਡਾਲ ਮੇ ਫੋ ਅਨ ਕੈਸ ਅਲਗਨ ਮੇ ਪ੍ਰੋਗਰਾਮ ਆਇ ਕੀ ਕੁਰੀਆ ਦਾਣ ਮੇ ਦੁ ਬਾਜ ਜੋ ਹਿੰਦੂ ਨੇ ਮੇ ਹੁਸ਼ਲਨੀ ਅਲਗਨ ਅਸਰਲ
1: ਦੇਂ ਅਲਗਨ ਆਤਫਾ ਅਲਗਨ ਮੇ ਮੇ ਦੁ ਗਾ ਮੌਲ ਦੋ ਕੀ ਅਦੁ ਕੇ ਜ਼ਵਾਨ ਜੀਲ ਦੁਲੇ ਹੋ ਜੀ ਲਕ ਹਿਤਮ ਕੁਰਨ ਜੇ ਖੰਦ ਤੇ ਕੀ ਖੋਬਾ ਹੈ PSM ਐਪ ਮੇ ਦੇਰ ਕੋ ਤਿਬੇ ਫਨਾ ਨਾ ਨੋਟ ਕੋਰੇ ਵੇਨ PSM ਐਪ ਵੇਨ ਨੇ ਮੋ ਫੋ ਬਾਜ ਵੇਰੇ ਹਿੰਦੂ ਨੇ ਮੇ ਪ੍ਰੋਗਰਾਮ ਨੇ ਗੋ ਮੋ ਫੋ ਤਿਬੇ ਫਨਾ ਮਨਾ ਨੋਟ ਕੋ ਲੇ ਵੇਨ
0: ලවෙන් එදුඩාත්මගේ ෆර්සත් හැග්ගඩි ෆන්සාහමේ ඔන්නාන ලවෙන් එදුඩාත්මට කපීඑස්එම් එය වඩාගම් බාජ්වර හඳුරෙන් නංගවා අඩොස්වලවම් බෙන් ෆුලවා ලවගෙන ලිව්වලවා මෙසේජ් කොල්ලවා හැග්ගඩි ෆන්සාහමේ ෆර්සත් තෙබොයි
2: අයිකියා ප්‍රෙසන්ට්ස්
3: බාජ්වර හඳුරෙන්
4: IK Opticals in Enhas Rufiyai Matege Vefariya Kurav Wage Nasibiri Farataka Debe Fulaka Drum Loan Umra Dature Mi Promotion Ga Hedu Kurak Komme Enhas Rufiyai Ka Kupanne Mige Iturun Tafato Eki Brand Takun 30% Hame Discount Adi Komme Tinhas Rufiyai Matin Kurav Wage Vefariya Ka Fasa Teka Rufiyai Ka Gift Voucher Adivas Adivas Nasiba Gwazan Kolle Umang Aila Yara Tehinnayeku Avahang IK Opticals Ziyara Kurav Wage

ਉਹ ਤਿਦਮਗੂ ਦੇਖੇ ਵੀ ਮੀਹਾ ਦੰਨਾਸ਼ ਫਹ ਏ ਮੀਹ ਕੀ ਤਿਦਮਗੂ ਲਿਬਗਿਮ ਵਾ ਮੀਹ ਕੇ ਅਦਿ ਏਕਲਾਗੇ ਮਗੂ ਫੁਰਦਵਾ ਮੀਹਾ ਦੰਨਾਸ਼ ਫਹ ਏ ਉਰੇ ਨੀ ਹਮ ਗਿਲ ਨਿਵਗਿਮ ਵਾ ਮੀਹ ਨੇ।

0: Chuku chuku. Chuku chuku.
1: Chuku chuku. Chuku. Munifuhi filvadi, malumat ke khazana musalikode, emme itubar kurve baveria.
2: Dehirajege adu.
1: Engha satrustek salis noe kilohertz medium wave, artiha noe megahertz FM band.
3: ਵਿਸਨੂੰ ਤਾਜ਼ਾ ਕੁਰਮਟਕਾ ਦੀ ਰੂਮ ਕਾ ਤਫਾਤ ਕੰਤਤ ਕੇ ਕੁਰੰਚੇ ਹੈ ਰਾਜ਼ਵਾ ਸਕ੍ਰਬ ਬੁਰਫਤ ਲਫਜ਼ ਫਦ ਵਿਸਨਾਂ ਜੇ ਕੁਲੀ ਵਰਤਾ ਕੀ ਵਿਸਨੂੰ ਤਾਜ਼ਾ ਕਮਤੀ ਕੇ ਭੇਟਮ ਕੁਲੀ ਵਿਦਾਨ ਕੁਲੀ ਵਰਤਾ ਕੇ